ਤੋ ਜੀ ਸਾਂਝ ਕੇ 4 ਵਜੇ ਕੇ ਹੋਈ ਗਏ 50 ਮਿੰਟ ਤੋਂ ਸੁਣੋ ਤੁਸੀਂ ਆਪਣਾ ਬੇਮਹਾਸੂਈ ਕਾਰਜਕ੍ਰਮ ਤੋ ਜੀ ਅੱਜ ਐਸਾ ਗੱਲਬਾਤ ਲਗਾਉਣੀ ਸੰਯੁਕਤ ਰਾਸ਼ਟਰ ਲੋਕ ਸੇਵਾ ਦਿਵਸ ਦੇ ਬਾਰੇ ਦੇ ਔਰ ਕੁਛ ਗੱਲਬਾਤ ਲਗਾਉਣੀ ਸਟਾਰਟਅਪ ਇੰਡੀਆ ਦੇ ਬਾਰੇ ਦੇ ਖਾਸ ਖਾਸ ਖਬਰਾਂ ਵੀ ਸੁਣਾਉਣੀਆਂ ਔਰ ਲੋਕ ਗੀਤ ਵੀ ਸੁਣਾਉਣੇ ਤੋ ਸਭੀ ਤੋਂ ਪਹਿਲੇ ਜੋ ਹੈ ਅੱਜ ਆਸਾ ਤੁਸਾਂ ਕੇ ਸੁਣਾਉਣੀਆਂ ਅੱਜ ਕੀ ਆ ਖਾਸ ਖਾਸ ਖਬਰਾਂ ਤੋ ਜੀ ਅੱਜ ਕੀ ਪਹਿਲੀ ਖਬਰ ਹੈ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਸਾਂਝਾ ਰਾਸ਼ਟਰਪਤੀ ਭਵਨਾਂ ਦੇ ਆਯੋਜਿਤ ਦੂਜੇ ਨਾਗਰਿਕ ਅਲੰਕਰਣ ਸਮਾਰੋਹ ਦੇ ਪਦਮ ਪੁਰਸਕਾਰ ਪ੍ਰਦਾਨ ਕਰਨਾ ਹੈ। ਇਸ ਦੌਰਾਨ ਜੋ ਹੈ ਪਦਮ ਵਿਭੂਸ਼ਣ 2, 7 ਪਦਮ ਭੂਸ਼ਣ ਔਰ 56 ਪਦਮ ਸ਼੍ਰੀ ਸਾਥੇ ਕੁੱਲ 65 ਪਦਮ ਅਲੰਕਰਣ ਦਿੱਤੇ ਜਾਣੇ। ਗਣਤੰਤਰ ਦਿਵਸ ਹੋਰੀ ਪਹਿਲੀ ਸੰਧਿਆ ਬਾਂਦੇ ਕੇਂਦਰ ਸਰਕਾਰ ਏ ਸਾਲ 2026 ਦੇ ਲਈ ਜੋ ਹੈ 5 ਪਦਮ ਵਿਭੂਸ਼ਣ ਸਹਿਤ 131 ਪਦਮ ਅਲੰਕਰਣੋਂ ਦੀ ਘੋਸ਼ਣਾ ਕੀਤੀ ਸੀ। ਇਹ ਪੁਰਸਕਾਰ ਕਲਾ, ਸਾਹਿਤਯ ਔਰ ਸਿੱਖਿਆ, ਸਮਾਜ ਸੇਵਾ, ਵਿਗਿਆਨ ਔਰ ਅਭਿਯਾਂਤਰੀਕੀ, ਵਿਆਪਾਰ ਔਰ ਉਦਯੋਗ ਔਰ ਖੇਲ ਸਹਿਤ ਜੋ ਹੈ ਕਈ ਖੇਤਰਾਂ ਦੇ ਵਿਸ਼ਿਸ਼ਟ ਉਪਲਬਧੀਆਂ ਦੇ ਲਈ ਦਿੱਤੇ ਜਾ ਹੈ। ਅਗਲੀ ਖਬਰ ਹੈ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁਖੂ ਅੱਜ ਸ਼ਿਮਲੇ ਸ਼ਹਿਰ ਦੇ ਔਕਲੈਂਡ ਸੁਰੰਗੋ ਦੇ ਨੇੜੇ ਬਹੁ ਮੰਜ਼ਿਲਾ ਕਾਰ ਪਾਰਕਿੰਗ ਔਰ ਲੋਪਕਾਰ ਜੋ ਅਰਪਣ ਕੀਤਾ। ਕਰੀਬ 7.60 ਕਰੋੜ ਰੁਪਏ ਦੀ ਲਾਗਤ 'ਤੇ ਜੋ ਇਹ ਨਿਰਮਿਤ ਹੋਈ ਰਹਾ। ਇੱਥੇ ਪਰਿਸਰ ਦੇ 145 ਗੱਡੀਆਂ ਦੇ ਲਈ ਪਾਰਕਿੰਗ ਸੁਵਿਧਾ ਉਪਲਬਧ ਰਹਿਣੀ। ਤਿੰਨ ਬੋਲਿਆ ਬਈ ਸ਼ਿਮਲੇ ਸ਼ਹਿਰ ਦੇ ਵਾਹਨੋਂ ਦੀ ਜੋ ਸੰਖਿਆ ਹੈ ਸੇ ਤੇਜ਼ੀ ਸਾਥੇ ਬੜਨੇ ਲੱਗੀ ਰਹੀ। ਯਾਤਾਯਾਤ ਨਿਯੰਤਰਣ ਔਰ ਪਾਰਕਿੰਗ ਪ੍ਰਬੰਧਨ ਗੰਭੀਰ ਚੁਣੌਤੀ ਦੇ ਰੂਪੋਂ ਦੇ ਉਭਰੀ ਰਹਾ। ਇਸ ਦੌਰਾਨ ਜੋ ਹੈ ਲੋਕ ਨਿਰਮਾਣ ਮੰਤਰੀ ਵਿਕਰਮਾਦਿੱਤਯ ਸਿੰਘ ਸਾਥੇ ਜੋ ਹੈ ਕਈ ਗਣਮਾਨਯ ਮਾਣੂ ਵੀ ਮੌਜੂਦ ਰਹੇ। ਅਗਲੀ ਖਬਰ ਹੈ ਅੱਜ ਅੰਤਰਰਾਸ਼ਟਰੀ ਓਲੰਪਿਕ ਦਿਵਸ ਹੋਇਆ ਤੋ ਇੱਥੇ ਅਵਸਰੋਂ ਪਾਉਂਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁਖੂ ਸ਼ਿਮਲੇ ਦੇ ਓਲੰਪਿਕ ਮੈਰਾਥੋਨ ਔਖੇ ਹਰੀ ਝੰਡੀ ਦਿਖਾਈ। ਮੁੱਖ ਮੰਤਰੀ ਯੁਵਾ ਅਤੇ ਰਾਜ ਸਰਕਾਰ ਦੇ ਨਸ਼ਾ ਵਿਰੋਧੀ ਅਭਿਆਨੋਂ ਦਾ ਸਮਰਥਨ ਕਰਨੇ ਔਰ ਨਸ਼ਾ ਮੁਕਤ ਸਵਸਥ ਸਮਾਜ ਦੇ ਨਿਰਮਾਣ ਦੇ ਯੋਗਦਾਨ ਦੇਣੇ ਦਾ ਜੋ ਆਹਵਾਨ ਵੀ ਕੀਤਾ। ਤੋ ਜੀ ਇਹ ਸੀ ਅੱਜ ਦੀਆਂ ਖਬਰਾਂ। ਇਹ ਵੀ ਸੁਣੋ ਤੁਸੀਂ ਇੱਕ ਲੋਕ ਗੀਤ।

ਪਿੱਠੀ ਹੱਥ ਲਾਇਆ ਮਾਏ। ਇਹ ਆਵਾਜ਼ ਸੀ ਵੰਦਨਾ ਸੂਦ ਦੀ। ਸ਼੍ਰੋਤੇ ਹੁਣ ਕੁਛ ਜਾਣਕਾਰੀ ਦਿੰਦੇ ਹਨ ਪ੍ਰਧਾਨ ਮੰਤਰੀ ਜੀਵਨ ਜੋਤੀ ਯੋਜਨਾ ਬਾਰੇ। ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ ਇੱਕ ਮਹੱਤਵਪੂਰਨ ਸਮਾਜਿਕ ਸੁਰੱਖਿਆ ਯੋਜਨਾ ਹੈ। ਇਸ ਦਾ ਮਕਸਦ ਹੈ ਜਿਹੜੇ ਵੀ ਘੱਟ ਜਿਨ੍ਹਾਂ ਲੋਕਾਂ ਦੀ ਘੱਟ ਆਮਦਨੀ ਹੈ ਤਿਨ੍ਹਾਂ ਜੋ ਘੱਟ ਪ੍ਰੀਮੀਅਮ ਪਰ ਜੀਵਨ ਬੀਮਾ ਸੁਰੱਖਿਆ ਦਿੱਤੀ ਜਾਏ। ਇਹ ਯੋਜਨਾ ਸਮਾਜ ਦੇ ਐਸੇ ਸਾਰੇ ਤਬਕਿਆਂ ਖਾਸ ਕਰੀ ਗਰੀਬ ਵਿਚਲੇ ਤਬਕੇ ਦੇ ਲੋਕਾਂ ਨੂੰ ਘੱਟ ਪ੍ਰੀਮੀਅਮ ਪਰ ਜੀਵਨ ਬੀਮਾ ਦੀ ਸਹੂਲੀਅਤ ਦਿੰਦੀ ਹੈ। ਇਸ ਯੋਜਨਾ ਦਾ ਮਕਸਦ ਲੋਕਾਂ ਦੇ ਟੱਬਰਾਂ ਨੂੰ ਆਰਥਿਕ ਸੁਰੱਖਿਆ ਦੇਣਾ ਹੈ ਤਾਂ ਕਿ ਟੱਬਰੇ 'ਚ ਕਮਾਉਣ ਵਾਲਾ ਜਿਹੜਾ ਵੀ ਮਾਣੂ ਹੈ ਜਿਹੜਾ ਮੁਖੀਆ ਹੈ ਅਗਰ ਕਿਸੇ ਵਜ੍ਹਾ 'ਤੇ ਤਿਨ੍ਹਾਂ ਦੀ ਮੌਤ ਹੋ ਜਾਂਦੀ ਹੈ ਤਾਂ ਇਸ ਦੇ ਉਪਰੰਤ ਟੱਬਰੇ ਉਹ ਕੁਛ ਪੈਸਿਆਂ ਦੀ ਜਿਹੜੀ ਹੈ ਸੈ ਮਦਦ ਮਿਲੀ ਸਕੇ। ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ ਦੀ ਸ਼ੁਰੂਆਤ 9 ਮਈ 2015 ਜੋ ਕੀਤੀ ਗਈ। 18 ਅਤੇ 50 ਸਾਲਾਂ ਦੀ ਉਮਰਾਂ ਦੇ ਜਿਹੜੇ ਭਾਰਤੀ ਨਾਗਰਿਕ ਹਨ ਸੈ ਇਸ ਯੋਜਨਾ ਨੇ ਕੋਈ ਵੀ ਭਾਰਤੀ ਨਾਗਰਿਕ ਜਿਹੜਾ ਹੈ ਸੈ ਇਸ ਯੋਜਨਾ ਨੇ ਜੁੜ ਸਕਦਾ ਹੈ 18 ਅਤੇ 50 ਸਾਲ ਦੇ ਵਿੱਚ ਜਿਸ ਦੀ ਉਮਰ ਹੈ। ਇਸ 'ਚ ਬੀਮਾ ਕਵਰ ਜਿਹੜਾ ਹੈ ਸੈ 2 ਲੱਖ ਰੁਪਈਏ ਦਾ ਹੈ। ਸਾਲਾਨਾ ਜਿਹੜਾ ਪ੍ਰੀਮੀਅਮ ਦੇਣਾ ਹੈ ਸੈ ਹੈ 436 ਰੁਪਈਏ ਜਿਹੜੇ ਹਨ ਸੈ ਸਾਲੇ 'ਚ ਇੱਕ ਵਾਰੀ ਦੇਣੇ ਹੋਣਗੇ। ਮੌਤ ਜਿਹੜੀ ਹੈ ਕਿਸੇ ਵੀ ਵਜ੍ਹਾ 'ਤੇ ਹੋਵੇ ਚਾਹੇ ਕੋਈ ਐਕਸੀਡੈਂਟ ਦੀ ਵਜ੍ਹਾ 'ਤੇ ਜਾਂ ਪ੍ਰਾਕਿਰਤਿਕ ਮੌਤ ਹੋਵੇ ਦੋਨੋਂ ਹੀ ਹਾਲਾਤਾਂ 'ਚ 2 ਲੱਖ ਰੁਪਈਏ ਜਿਹੜੇ ਹਨ ਸੈ ਟਵਰਿਓ ਮਿਲਣੇ। ਯੋਜਨਾ ਉਹ ਹਰ ਸਾਲ 21 ਸਾਲੇ ਬਾਅਦ ਜਿਹੜਾ ਹੈ ਸੈ ਨੌਵਾਂ ਕਰਾਉਣਾ ਜ਼ਰੂਰੀ ਹੈ, ਰਿਨਿਊ ਕਰਾਉਣਾ ਇਸ ਜੋ 1 ਸਾਲ ਦੇ ਬਾਅਦ ਜ਼ਰੂਰੀ ਹੈ। ਬੱਚਤ ਬੈਂਕ ਖਾਤਾ ਚਾਲੂ ਹੋਣਾ ਚਾਹੀਦਾ। ਆਧਾਰ ਕਾਰਡ ਜਿਹੜਾ ਹੈ ਸੈ ਬੈਂਕ ਖਾਤੇ ਨਾਲ ਜੁੜਿਆ ਹੋਵੇ। ਗ੍ਰਾਂ ਸ਼ਹਿਰੀ ਦੂਈਆਂ ਜਗ੍ਹਾ ਰਹਿਣ ਵਾਲੇ ਲੋਕਾਂ ਤਾਂ ਇਹ ਯੋਜਨਾ ਜਿਹੜੀ ਹੈ ਸੈ ਇੱਕ ਫਾਇਦੇਮੰਦ ਯੋਜਨਾ ਹੈ। ਅਗਰ ਇਸ ਯੋਜਨਾ 'ਚ ਸ਼ਾਮਿਲ ਹੋਣਾ ਚਾਹੁੰਦੇ ਹਨ ਇਸਦਾ ਫਾਇਦਾ ਲੈਣਾ ਚਾਹੁੰਦੇ ਤਾਂ ਨਜ਼ਦੀਕੀ ਬੈਂਕ 'ਚ ਜਾਈ ਕਰੀ ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ ਦਾ ਫਾਰਮ ਲੈਣ। ਜ਼ਰੂਰੀ ਜਿਹੜੀਆਂ ਵੀ ਮੰਗੀਆਂ ਜਾਣਕਾਰੀਆਂ ਇਸ 'ਚ ਭਰੀ ਨੇ। ਆਟੋ ਡੈਬਿਟ ਮਤਲਬ ਕਿ ਪੈਸੇ ਆਪੋ ਜਿਹੜੇ ਇਸ ਪੈਸੇ ਕੋਈ ਬੈਂਕ ਜਾਏ ਨੇ ਜਮ੍ਹਾਂ ਨਹੀਂ ਕਰਾਉਣਾ ਪਾਉਣੇ, ਮਤਲਬ ਪੈਸੇ ਅਗਰ ਖਾਤੇ 'ਚ ਹੋਣਗੇ ਤਾਂ ਅਸੀਂ ਆਪੋ ਹੀ ਕਟੋਈ ਆਉਣੇ। ਇਸ ਤਰ੍ਹਾਂ ਇਹ ਫਾਰਮੇ 'ਚ ਜਿਹੜੀ ਹੈ ਸੈ ਆਟੋ ਡੈਬਿਟ ਸਹੂਲਤ ਤਾਂ ਹਾਂ ਕਰਨੀ ਭਰਨਾ ਪਾਉਣੀ। ਅਰਜ਼ੀ ਜਮ੍ਹਾਂ ਕਰਾਉਣੇ ਤੋਂ ਬਾਅਦ ਯੋਜਨਾ 'ਚ ਨਾਮਾਂਕਣ ਜਿਹੜਾ ਹੈ ਸੈ ਉਹ ਹੀ ਆਉਣਾ। ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ ਦੇ ਕਈ ਫਾਇਦੇ ਹਨ। ਇੱਕ ਤਾਂ ਇਹ ਦੇਖਾ ਇਹ ਘੱਟ ਲਾਗਤ 'ਚ ਜੀਵਾ ਬੀਮਾ ਸੁਰੱਖਿਆ ਪ੍ਰਦਾਨ ਕਰਦੀ ਹੈ। ਟਵਰੇ ਦੇ ਮੁਖੀਆ ਦੀ ਮੌਤ ਹੋਣੇ ਪਰ ਮਿਲਣ ਵਾਲੀ ਬੀਮੇ ਦੀ ਰਕਮ ਜਿਹੜੀ ਹੈ ਸੈ ਟਵਰੇ ਦੀ ਆਰਥਿਕ ਮੁਸ਼ਕਲਾਂ ਜੋ ਕੁਛ ਹੱਦ ਤੀਕਰ ਘੱਟ ਕਰਨੇ 'ਚ ਮਦਦਗਾਰ ਸਾਬਤ ਹੁੰਦੀ ਹੈ। ਇਸ ਯੋਜਨਾ 'ਤੇ ਲੋਕਾਂ 'ਚ ਬੱਚਤ ਬੀਮੇ ਪ੍ਰਤੀ ਜਾਗਰੂਕਤਾ ਵੀ ਵੱਧਦੀ ਹੈ। ਅੱਜ ਕੱਲ੍ਹ ਟਾਈਮ ਵਿੱਚ ਦੇਖਾ ਆਰਥਿਕ ਸੁਰੱਖਿਆ ਜਿਹੜੀ ਹੈ ਸੈ ਬੜੀ ਜ਼ਰੂਰੀ ਹੈ। ਕਹਿੰਦੇ ਜਿਹੜੇ ਹਾਂ ਦੇ ਗਰੀਬ ਤਬਕਾ ਹੈ ਘੱਟ ਆਮਦਨੀ ਵਾਲੇ ਲੋਕ ਹਨ ਸੈ ਕੋਈ ਜ਼ਿਆਦਾ ਮਹਿੰਗੇ ਬੀਮਾ ਯੋਜਨਾ ਨੇ ਜੁੜਦੇ ਨਹੀਂ। ਐਸੇ 'ਚ ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ ਜਿਹੜੀ ਹੈ ਸੈ ਤਿੰਨਾਂ ਨੂੰ ਬੜੀ ਘੱਟ ਲਾਗਤ ਪਰ ਸੁਰੱਖਿਆ ਪ੍ਰਦਾਨ ਕਰਦੀ ਹੈ। ਇਹ ਯੋਜਨਾ ਸਮਾਜਿਕ ਕਲਿਆਣ ਵਿੱਤੀ ਸਮਾਵੇਸ਼ਨ ਜੋ ਬੜਾਵਾ ਦੇਣ 'ਚ ਵੀ ਮਹੱਤਵਪੂਰਨ ਇਸਦੀ ਹਿੱਸੇਦਾਰੀ ਜਿਹੜੀ ਹੈ ਸਰ ਰਹਿੰਦੀ ਹੈ। ਇੱਕ ਜਨ ਕਲਿਆਣਕਾਰੀ ਯੋਜਨਾ ਹੈ ਜਿਹੜੀ ਟਬਰਾਂ ਨੂੰ ਆਰਥਿਕ ਸੁਰੱਖਿਆ ਦੇ ਕਰੀ ਤਿੰਨਾਂ ਦੇ ਭਵਿੱਖ ਜੋ ਸੁਰੱਖਿਅਤ ਬਣਾਉਣ 'ਚ ਮਦਦਗਾਰ ਹੈ। ਇਸ ਤਰ੍ਹਾਂ ਪਾਤਰ ਸਾਰੇ ਨਾਗਰਿਕ ਜਿਹੜੇ ਹਨ ਤਿੰਨਾਂ ਜੋ ਇਸ ਯੋਜਨਾ ਦਾ ਫਾਇਦਾ ਜ਼ਰੂਰ ਲੈਣਾ ਚਾਹੀਦਾ। ਸ਼੍ਰੋਤੇ ਇਹ ਥੀ ਜਾਣਕਾਰੀ ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ ਬਾਰੇ। ਹੁਣ ਸੁਣਦੇ ਹਨ ਸੁਨੀਲ ਕੁਮਾਰ ਰਾਣਾ ਦਾ ਗਾਇਆ ਇਹ ਲੋਕ ਗੀਤ।